0: मीडियम वेव 303 मीटर यानी 990 किलो हर्ट्स, डीआरएम 981 किलो हर्ट्स ते एफएम 100.3 मेगा हर्ट्स उपर अस आकाशवाणी दे जम्मू केंद्र थमां बोलारने आं। थोड़ी चिरें परैंत 6:15 पर तो सुन गयो प्रादेशिक समाचार।
1: आज मेरी मेडिकल रिपोर्ट आई है और मेरे शरीर में विटामिन ए और विटामिन डी की कमी निकली है।
2: तो तू फोर्टिफाइड दूध और फोर्टिफाइड तेल क्यों नहीं इस्तेमाल करना शुरू करती?
1: पर ये फोर्टिफाइड क्या होता है?
2: फोर्टिफाइड दूध और तेल में नियमित मात्रा में डाला गया विटामिन ए हमारी इम्यूनिटी बढ़ाता है और विटामिन डी हमारी हड्डियों को मजबूत करता है।
1: पर ये तो महंगा होगा।
2: अरे नहीं नहीं, वही दाम, स्वाद, महक और रंग भी वही, और साथ में बेहतर पोषण।
3: अपने और अपने परिवार का जीवन स्वस्थ बनाएं और प्लस एफ के निशान वाला फोर्टिफाइड फूड अपनाएं। बाजार में उपलब्ध फोर्टिफाइड उत्पादों की जानकारी के लिए www.ffrc.fssai.gov.in पर जाएं।
4: इशूड इन पब्लिक इन ड्रग बाय ऑफिस ऑफ द कमिश्नर फूड एंड ड्रग्स एडमिनिस्ट्रेशन J&K।
5: ਇਹ ਆਕਾਸ਼ਵਾਣੀ ਜੰਮੂ ਹੈ। ਸੰਨਿਆ ਖਬਰਾਂ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕਨੇ ਮੈਂ ਵਿਜੇ ਬਜਾਜ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਬਾਂਡੀਪੋਰਾ ਚ ਇੱਕ ਸਮੀਖਿਆ ਬੈਠਕ ਲਾਈ ਹੈ। ਵਿਕਾਸ ਕੰਮੇ ਤੇ ਸਾਰਵਜਨਿਕ ਸੇਵਾਵਾਂ ਚ ਅਸਲ ਪ੍ਰਗਤੀ ਦਾ ਆਂਕਲਨ ਕੀਤਾ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੋਰੇ ਗੁਰਦਾਸਪੁਰ ਤੇ ਬਟਾਲਾ ਦੇ ਰਾਹੀਂ ਨਵੇਂ ਰੂਟ ਪਰ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਟ੍ਰੇਨ ਦੀ ਝੰਡੀ ਦੱਸੀਏ ਰਵਾਨਾ ਕੀਤਾ ਹੈ। ਵਾਈਟ ਨਾਈਟ ਕੋਰ ਦੇ GOC ਲੈਫਟੀਨੈਂਟ ਜਨਰਲ PK ਮਿਸ਼ਰਾ ਹੋਰੇ ਕਬਜ਼ਾ ਰੇਖਾ ਕਾਸ਼ ਨਸ਼ਹਿਰਾ ਸੈਕਟਰ ਚ ਬਲੇ ਦੀਆਂ ਕਾਰਵਾਈਆਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਜਨਜਾਤੀ ਮਾਮਲੇ ਸਬੰਧੀ ਵਿਭਾਗ ਨੇ ਪੀਰ ਪੰਜਾਲ ਦੀਆਂ ਉੱਚੀਆਂ ਤਾਰੇ ਪਰ ਪਰਵਤਾਰੋਹਣ ਤੇ ਸਾਫ਼ ਸਫਾਈ ਸਬੰਧੀ ਅਭਿਆਨ ਆਰੰਭਿਆ ਹੈ ਤੇ ਮੌਸਮ ਵਿਭਾਗ ਨੇ ਅੱਜ ਜੰਮੂ ਕਸ਼ਮੀਰ ਚ ਕਈ ਥਾਰੇ ਪਰ ਮੌਸਮ ਬਦਲੋਖੜਾ ਰਹਾਉਣੇ, ਬਰਖਾ, ਗਰਜ ਚਮਕ ਤੇ ਅੰਧੀ ਝੱਖੜ ਝੁਲਣੇ ਦੀ ਭਵਿੱਖਬਾਣੀ ਕੀਤੀ ਹੈ। ਉਨ ਖਬਰਾਂ ਦੀ ਤਫਸੀਲ ਕਰਨਾ ਸ਼ਰੁਤੀ ਖਜੂਰੀਆ।
6: ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਇੱਕ ਜਾਇਜ਼ਾ ਬੈਠਕ ਲਾਈ ਹੈ। ਬਾਂਡੀਪੋਰਾ ਜ਼ਿਲ੍ਹੇ 'ਚ ਚਲਾਏ ਜਾ ਰਹੇ ਮਹੱਤਵ ਵਾਲੇ ਸਰਕਾਰੀ ਕਾਰਜਕ੍ਰਮ ਤੇ ਵਿਕਾਸ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਹਨੇ ਵੱਖ ਵੱਖ ਕੰਮੇ, ਚਲਾਰਦੀ ਪਰਿਯੋਜਨਾਏ, ਸਰਕਾਰੀ ਤੇ ਸਾਰਵਜਨਿਕ ਸੇਵਾਵਾਂ ਤੱਕ ਲੋਕਾਂ ਦੀ ਪੁੱਜ ਤੇ ਹੋਰ ਸਬੰਧੀ ਕੰਮੇ ਦਾ ਜਾਇਜ਼ਾ ਲਿਆ। ਉਹਨੇ ਸਾਰੇ ਸਬੰਧੀ ਮਹਿਕਮੇ ਦੀ ਹਦਾਇਤ ਕੀਤੀ ਜੋ ਲੋਕਾਂ ਦੀਆਂ ਆਸੇ ਤਾਂਗੇ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਪ ਮੁੱਖ ਮੰਤਰੀ, ਮੰਤਰੀਏ, ਮੁਕਾਮੀ ਵਿਧਾਇਕ ਤੇ ਵਰਿਸ਼ਠ

0: अधिकारियें इस बैठक च हिस्सा लैता। मुक्खमंत्री उमर अब्दुल्ला होरें पहलगाम च होए दे सड़क हादसे पर दुख ते बसोस जाहिर कीता। इस हादसे च दो लोक मारे गए ते छे होर घायल होए गए। उनें मारे गेदे लोकें दे परिवारें प्रति हमदर्दी जाहिर कीती। मुक्खमंत्री होरें मुतलका प्रशासन गी हिदायत कीती जो घायलें गी हर संभव मैडिकल सहूलत उपलब्ध करोआन। उनें सारे प्रभावित परिवारें गी हर लोड़चदी ते जरूरी मदद उपलब्ध करोआने दियां हिदायतां जारी कीतियां। केंद्रीय रेल राज्य मंत्री रवनीत सिंह बिट्टू होरें अमृतसर श्री माता वैष्णो देवी कटरा वंदे भारत एक्सप्रेस गी नमें रस्ते राएं झंडी दस्सियै रवाना कीता। एह् रेलगड्डी हुन गुरदासपुर ते बटाला राएं चलोग। इसदे कन्नै यात्रा दा समां घट्ट होग। एह् रेलगड्डी दो पवित्र शहरें अमृतसर ते श्री माता वैष्णो देवी दे आधार शिविर कटरा गी आपू च जोड़ती है। इसदे राएं लोकें गी तेज, सुरक्षित ते मता आरामदायक यात्रा अनुभव हासिल होग। इस सेवा कन्नै क्षेत्रीय राबता बधोग, सैलसफा गी बढ़ावा थोग ते खित्ते दे समाजिक आर्थिक विकास गी बल थोग। फौज दी व्हाइट नाइट कोर दे जनरल आफिसर कमांडिंग लेफ्टिनेंट जनरल पी के मिश्रा होरें एस ऑफ स्पेड डिवीजन दे जी ओ सी हुंदे कन्नै अज्ज नौशहरा सैक्टर दे अगेत्रे इलाकें दा दौरा लाइयै उत्थे बने दे सुरक्षा हालात ते कब्जा रेखा पर तैनात बलें दियें कारवाइयें सरबंधी तैयारियें दा जायजा लैता। दौरे दौरान उनेंगी बलें दी तैनाती, निगरानी सरबंधी हीले ते कारवाइयें मतलक समर्थ च बाद्दा करने लई जारी जतने दे बारे च जानकारी दित्ती गई। अगेत्रे ठिकाने पर तैनात जवानें कन्नै गल्लबात करदे होई कोर कमांडर होरें उंदे पेशेवराना रौं, उच्चे मनोबल ते बन्ने दी राखी दौरान लगातार सतर्कता लई उंदी बड़ी मती सराहना कीती। प्रधानमंत्री नरेंद्र मोदी हुंदी अगुवाई आली एनडीए सरकार दे केंद्र च 12 बरे पूरे होए न ते इस अवधि दौरान उधमपुर जिले च बक्ख बक्ख खेत्तरें च बड़े सकारात्मक बदलाव दिक्खे गए न। सेहत खेत्तर इनें तब्दीलियें दी इक टकोह्दी मिसाल है ते उधमपुर मैडिकल कॉलेज दी स्थापना एह्दी इक बड्डी उपलब्धि है। मुकामी बसनीकें दा आखना है जे इस इदारे दी स्थापना कन्नै हुन उनेंगी माहिर डाक्टरें दी सेवा, आधुनिक मैडिकल उपकरणें दे म्यारी इलाज दियां स्हूलतां भी हासिल होआ करदियां न। उधमपुर सने रामबन ते बटोत दे बसनीकें गी भी एह्दा लाह सखल्ले हासिल होआ करदा ऐ। किश मुकामी लोकें दा इस बारे आखना है।
1: नमस्कार जी, मेरा नाम विवेक गुप्ता है, मैं उधमपुर का रहने वाला हूं। जैसे कि आपने जीएमसी का जिक्र किया, जीएमसी खुलने के बाद बहुत सी चीजों में बदलाव आया है। सबसे पहले तो जो उधमपुर में इतने ज्यादा बच्चे ट्रेनिंग्स कर रहे हैं, पहले हॉस्पिटल्स में जो सुविधाएं हमें नहीं मिलती थी, जीएमसी खुलने के बाद लोगों को हेल्थ की बहुत ज्यादा इम्प्रूवमेंट हुई है।
2: मेरा नाम नितिन वर्मानी है। जब से हमारे उधमपुर को जीएमसी हॉस्पिटल मिला है तब से हमारे उधमपुर को बहुत सी सुविधा मिली है। यहाँ पे डॉक्टर्स की रेशियो भी बढ़ गई है और भी यहाँ पे और भी फैसिलिटीज, जैसे कि आप सबको पता है कि हमारा पुराना हॉस्पिटल कैसा था और आज के टाइम हॉस्पिटल में बहुत चेंजेस आई है। उधमपुर के लोगों को और आसपास के लोगों को बहुत सी सुविधा मिली है, बहुत सी फैसिलिटीज मिली है।
3: एक खबर साड़ी वेबसाइट newsonair.gov.in पर उपलब्ध न। इसके अलावा तुसे खबर आकाशवाणी दे मोबाइल एप्लीकेशन ते DTH पर भी सुनी सकते हो।
0: एक खबर तुस आकाशवाणी जम्मू पर सुनाते हो ते उन बाकी दी खबरें कन्ने विजय बजाज।
3: जनजाति मामले सरबंधी महकमे आसिया जिला प्रशासन पुंछ ते पीर पंजाल ट्रैकर्स दे सहयोग कन्नै पीर पंजाल खित्ते दियें उच्चियें धारें पर महीने भरे दा माउंटेनरिंग ते साफ सफाई अभियान चलाया गया है। 15 मिंबरें दी इस ट्रैकिंग टीम गी पुंछ दे असिस्टेंट कमिश्नर रेवेन्यू मोहम्मद सईद ते DSP हैडक्वार्टर्स नीरज शर्मा होरें झंडी दस्सियै रवाना कीता। एह टीम उच्चियें धारें, झीलें ते सैलानी थाहरें वगैरा दा दौरा करग ते साफ सफाई आली गतिविधियें दा सरिस्ता करग। इस जतन दा मकसद पहाड़ें दे पर्यावरण सरबंधी पूरे पराते तंत्र दी सांभ संभाल करना ते औने आली पीढ़ियें आस्ते खित्ते दी कुदरती खूबसूरती दा संरक्षण करना है। मुक्ख सचिव अटल डुल्लू होरें प्रधानमंत्री फसल बीमा योजना दी अमलावरी दा जायजा लैने आस्ते प्रदेश सतह दी तालमेल कमेटी दी जायजा बैठक लाई। इस दौरान फसल बीमा दा जायजा लैता गया। बैठक च पंजीकरण दावें दे नबेड़े ते इस स्कीम तैहत करसानें गी थ्होने आले लाह पर चर्चा होई। मुक्ख सचिव होरें महकमे, बैंकें ते बीमा एजेंसियें गी हिदायत दित्ती जे ओह योग्य लाभार्थियें गी इस स्कीम तैहत आनन ते इस स्कीम दी अमलावरी जमीनी सतह तोड़ी कीती जा। उनें खेत बचाओ अभियान बारे जागरूकता पैदा करने पर भी जोर पाया। अधिकारियें इस दौरान जानकारी दित्ती जे 12,99,00,000 करसानें गी इस स्कीम तैहत आनिया गया है ते फसलें दे नुकसान पर मुनासिब माली मदद भी दित्ती गई है। ਪਰਿਆਵਰਨ ਸੰਰਕਸ਼ਣ ਤੇ ਟਿਕਾਊ ਸ਼ਹਿਰੀ ਵਿਕਾਸ ਦੀ ਦਿਸ਼ਾ 'ਚ ਇੱਕ ਵੱਡੀ ਗੈਂ ਪੁੱਟਦੀ ਹੋਈ ਜੰਮੂ ਨਗਰ ਨਿਗਮ ਨੇ ਸ਼ਹਿਰੀ ਇਲਾਕਿਆਂ 'ਚ ਸੈਲਤਨ ਵਧਾਉਣ ਵਾਸਤੇ ਕੋਟ ਪਲਵਾਲ 'ਚ ਪੁਰਾਣੇ ਕੂੜੇ ਕਚਰੇ ਸ਼ਾ ਮੁਕਤ ਕਰਾਏ ਗਏ ਦੀ 20 ਕਨਾਲ ਜ਼ਮੀਨ ਪਰ 5,000 ਸ਼ਾ ਮਤੇ ਰੁੱਖ ਬੂਟੇ ਲਾਏ ਨੇ। ਨਗਰ ਨਿਗਮ ਦੇ ਕਮਿਸ਼ਨਰ ਡਾ. ਦਿਵਾਂਸ਼ ਯਾਦਵ ਹੋਰੇ ਆਖਿਆ ਜੇ ਸਵੱਛ ਭਾਰਤ ਮਿਸ਼ਨ ਸ਼ਹਿਰੀ ਦੇ ਤਹਿਤ ਐਸੀ ਤਕਰੀਬਨ 70% ਜ਼ਮੀਨ ਦੀ ਨਵੇਂ ਸਿਰਿਆ ਇਸਤੇਮਾਲ ਯੋਗ ਬਣਾਇਆ ਗਿਆ ਜਿੱਥੇ ਕੂੜੇ ਕਚਰੇ ਦੇ ਵੱਡੇ ਵੱਡੇ ਢੇਰ ਲੱਗੇ ਦੇ ਹੁੰਦੇ ਹੇ। ਉਨੇ ਗਲਾਇਆ ਜੇ ਆਉਣ ਵਾਲੇ ਕਿਸ਼ ਮਹੀਨੇ ਦੇ ਦੌਰਾਨ ਬਾਕੀ ਰਹਿੰਦੇ ਇਲਾਕੇ ਗੀ ਵੀ ਸਾਫ਼ ਕਰ ਦਿੱਤਾ ਜਾਗ ਜਿਹਦੇ ਨੇ ਮੁਕਾਮੀ ਪਰਿਆਵਰਨ 'ਚ ਸੁਧਾਰ ਦਰਜ ਕੀਤਾ ਜਾਗ। ਰਿਆਸੀ ਜ਼ਿਲ੍ਹੇ 'ਚ ਜੈਵਿਕ ਲੀਚੀ ਦੀ ਰੜ ਇੱਕ ਆਮਦਨ ਬਖਸ਼ ਜ਼ਰੀਆ ਸਾਬਤ ਹੋਆ ਕਰਦੀ ਹੈ ਤੇ ਇਹਦੇ ਨੇ ਆਮਦਨ 'ਚ ਵਾਧਾ ਤੇ ਗ੍ਰਾਮੀਣ ਆਜੀਵਿਕਾ ਸਸ਼ਕਤ ਬਣਾਉਂਦੀ ਹੈ। ਪਾਰਖ ਗ੍ਰਾਂ ਦੇ ਇੱਕ ਉੱਨਤ ਕਿਸਾਨ ਗੁਰੂਦੇਵ ਸਿੰਘ ਹੁੰਦੀ ਕਾਮਯਾਬੀ ਇਹਦੀ ਇੱਕ ਵੱਡੀ ਮਿਸਾਲ ਹੈ। ਉਹ ਰਸਾਇਣ ਸ਼ਾ ਮੁਕਤ ਤੇ ਜੈਵਿਕ ਢੰਗਾਂ ਕੰਨੇ ਲੀਚੀ ਦੀ ਪੈਦਾਵਾਰ ਕਰੀਏ ਵਧੀਆ ਮੁਨਾਫਾ ਹਾਸਲ ਕਰਾਰ ਦੇਣ। ਕੇਂਦਰ ਆਸਿਆ ਚਲਾਈ ਜਾ ਰਹੀ ਯੋਜਨਾਏ ਦੇ ਤਹਿਤ ਉਨੇ ਗੀ ਤਕਨੀਕੀ ਤੇ ਮਾਲੀ ਮਦਦ ਵੀ ਹਾਸਲ ਹੋਈ ਹੈ। ਉਹਦੀ ਕਾਮਯਾਬੀ ਜੈਵਿਕ ਖੇਤੀ ਕੰਨੇ ਜੁੜਨੇ ਤਾਈ ਹੋਰਨੇ ਕਿਸਾਨੇ ਬਾਗਵਾਨੇ ਦਾ ਦਿਲ ਵਧਾ ਕਰਦੀ ਹੈ। ਕਿਸਾਨ ਗੁਰੂਦੇਵ ਸਿੰਘ ਹੁੰਦਾ ਇਸ ਬਾਰੇ ਆਖਣਾ ਹੈ।
4: ਜੀ ਬੜੇ ਅੱਛੇ ਢੰਗ ਸੇ ਮੈਂ ਤਿਆਰ ਕੀਆ ਇਸਕੋ ਕਿਸੀ ਕਿਸਮ ਕਾ ਕੈਮੀਕਲ ਯਾ ਫਰਟੀਲਾਈਜ਼ਰ ਯਾ ਕੋਈ ਵੀ ਕਲਰ ਫਲੇਵਰ ਨਹੀਂ ਡਾਲਾ ਔਰ ਮੈਂ ਇਸਕੋ ਆਪਣੇ ਹੀ ਸਰਾਊਂਡਿੰਗ ਏਰੀਏ ਮੈਂ ਮੇਰੇ ਚਾਰੋਂ ਤਰਫ ਜਿਤਨੇ ਵੀ ਮੇਰੇ ਲੋਕ ਹੈ ਉਹ ਇਸਕੋ ਲੈ ਜਾਤੇ ਹੈ ਔਰ ਮੇਰਾ ਸੋਰਸ ਇਨਕਮ ਕਾ ਚਲਤਾ ਹੈ ਔਰ ਕੋਈ ਪ੍ਰੋਬਲਮ ਨਹੀਂ ਹੈ ਮਾਰਕੀਟਿੰਗ ਕੀ ਕਿਉਂਕਿ ਇੱਕ ਅੱਛੀ ਕੁਆਲਿਟੀ ਹੋਣ ਦੇ ਨਾਤੇ ਮੈਂ ਮੇਰੀ ਇਸਕੀ ਅੱਛੀ ਮਾਰਕੀਟ ਹੈ ਔਰ ਬੜੇ ਸ਼ੌਕ ਸੇ ਲੋਕ ਲੈ ਜਾਤੇ ਹੈ ਔਰ ਇਹ ਸਭ ਜਿਤਨਾ ਕਾਮ ਹੈ ਇਹ ਡਿਪਾਰਟਮੈਂਟ ਐਗਰੀਕਲਚਰ ਹਾਰਟੀਕਲਚਰ ਔਰ ਬੇਬੀ ਕੇ ਰਿਆਸੀ ਕੀ ਤਰਫ ਸੇ ਜੋ ਟਾਈਮ ਟੂ ਟਾਈਮ ਮੇਰੇ ਕੋ ਆਕੇ ਗਾਈਡ ਕਰਤੇ ਹੈ।
3: ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜਾਰੀ 100 ਦਿਨੇ ਦੇ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਹਿੱਸੇ ਦੇ ਤੌਰ ਪਰ ਜੰਮੂ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਖਿਲਾਫ਼ ਕਾਰਵਾਈਆਂ ਹੋਰ ਤੇਜ਼ ਕਰ ਦਿੱਤੀ ਦੀਆਂ। ਜੰਮੂ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਡਾ. ਰਕੇਸ਼ ਮਿਨਾਸ ਹੋਰੇ ਆਮ ਲੋਕਾਂ ਦੀ ਅਪੀਲ ਕੀਤੀ ਹੈ ਜੇ ਉਹ ਡਰਨ ਨਹੀਂ ਤੇ ਕਿਸੇ ਵੀ ਨਸ਼ਾ ਤਸਕਰ ਦੇ ਬਾਰੇ 'ਚ ਜਾਣਕਾਰੀ ਬਿਜਨ ਚੱਕ ਕੇ ਪ੍ਰਸ਼ਾਸਨ ਕੰਨੇ ਸਾਂਝੀ ਕਰਨ। ਡਿਪਟੀ ਕਮਿਸ਼ਨਰ ਹੋਰੇ ਆਖਿਆ ਜੇ ਆਮ ਜਨਤਾ ਦੇ ਸਹਿਯੋਗ ਦੇ ਬਗੈਰ ਪ੍ਰਸ਼ਾਸਨ ਕਿਸੇ ਵੀ ਲਕਸ਼ ਕੀ ਹਾਸਲ ਨਹੀਂ ਕਰੀ ਸਕਦਾ। ਇਸ ਕਰੀਏ ਸਮਾਜ ਕੀ ਇਸ ਕਬੈਤੂ ਕੋਲਾ ਮੁਕਤ ਕਰਾਉਣੇ ਤਾਈਂ ਜਨਤਾ ਦਾ ਸਹਿਯੋਗ ਤੇ ਸਮਰਥਨ ਅਤ ਲਾਜ਼ਮੀ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਨਕੇਲ ਕਸਨੇ ਦੇ ਪ੍ਰਸ਼ਾਸਨ ਦੇ ਤਈਏ ਦਾ ਜ਼ਿਕਰ ਕਰਦੀ ਹੋਈ ਡੀਸੀ ਜੰਮੂ ਹੋਰੇ ਆਖਿਆ
5: ਬਹੁਤ ਅੱਛਾ ਜੋ 100 ਦਿਨ ਕਾ ਕਾਰਜਕ੍ਰਮ ਹੈ ਇਸਮੇ ਐਸੇ ਜਿਤਨੇ ਵੀ ਲੋਕ ਹੈ ਜੋ ਹਮਾਰੇ ਸੋਸਾਇਟੀ ਕੋ ਹਮਾਰੇ ਪਰਿਵਾਰੋਂ ਕੋ ਨਸ਼ੇ ਕੀ ਲਤ ਲਗਾ ਕੇ ਦੂਸ਼ਿਤ ਕਰ ਰਹੇ ਹੈ ਉਨਕੋ ਹਮੇ ਇੱਕ ਸਬਕ ਸਿਖਾਨਾ ਬਹੁਤ ਜ਼ਰੂਰੀ ਤੋ ਯਹੀ ਆਪਸੇ ਅਪੀਲ ਹੈ ਕਿ ਆਪ ਪਲੀਜ਼ ਸਾਹਮਣੇ ਆਏ ਅਗਰ ਆਪਕੋ ਯੇ ਡਰ ਹੈ ਕਿ ਆਪਕੋ ਬਾਅਦ ਮੇ ਕੋਈ ਦਿੱਕਤ ਆ ਸਕਤੀ ਹੈ ਤੋ ਯੇ ਮੈਂ ਆਪਕੋ ਆਸ਼ਵਾਸਨ ਦੇਤਾ ਹੂੰ ਕਿ ਜੋ ਆਪ ਇਨਫਾਰਮੇਸ਼ਨ ਦੇਂਗੇ ਵੋ ਬਿਲਕੁਲ ਗੋਪਨੀਯ ਹੋਗੀ ਔਰ ਯੇ ਇਨਫਾਰਮੇਸ਼ਨ ਸਿਰਫ ਔਰ ਸਿਰਫ ਨਸ਼ਾ ਕੇ ਜੋ ਕਾਰੋਬਾਰ ਕਰਤੇ ਹੈ ਯਾ ਅਗਰ ਆਪਕੇ ਪਾਸ ਕੋਈ ਐਸੀ ਇਨਫਾਰਮੇਸ਼ਨ ਹੈ ਕਿ ਕਿਸੀ ਨੇ ਨਸ਼ੇ ਕੀ ਜੋ ਪ੍ਰੋਸੀਡਸ ਹੈ ਉਸਸੇ ਕੋਈ ਪ੍ਰੋਪਰਟੀ ਬਣਾਈ ਹੈ ਔਰ ਸਰਕਾਰੀ ਜ਼ਮੀਨ ਪੇ ਯਾ ਪ੍ਰਾਈਵੇਟ ਲੈਂਡ ਪੇ ਕਿਸੀ ਔਰ ਕੀ ਕਬਜ਼ਾ ਕੀਆ ਹੈ ਤੋ ਆਪ ਜ਼ਰੂਰ ਸਾਹਮਣੇ ਆਏ।
3: ਮੌਸਮ ਵਿਭਾਗ ਨੇ ਅੱਜ ਜੰਮੂ ਕਸ਼ਮੀਰ 'ਚ ਮੌਸਮ ਆਮ ਤੌਰ ਪਰ ਬਦਲੋਕੜਾ ਬਣੇ ਦੇ ਰਹਾਉਣੇ ਤੇ ਕਿਸ਼ ਥਾਰੇ ਪਰ ਹਲਕੀ ਵਰਖਾ ਅੰਧੀ ਝੱਖੜ ਤੇ ਗਰਜ ਚਮਕ ਦੀ ਪੇਸ਼ਨਗੋਈ ਕੀਤੀ ਹੈ। 18 ਥਾਂ 22 ਜੂਨ ਤੋੜੀ ਮੌਸਮ ਆਮ ਤੌਰ ਪਰ ਬਦਲੋਕੜਾ ਬਣਦਾ ਰਹੇਗਾ ਤੇ ਕਈ ਸਾਰੀ ਥਾਰੇ ਪਰ ਇੱਕ ਜਾਂ ਦੋ ਵਾਰੀ ਵਰਖਾ ਬਰੀ ਸਕਦੀ ਹੈ। ਵਿਭਾਗ ਨੇ ਗਰਜ ਚਮਕ ਐਨ ਗੜਾ ਪਾਉਣੇ ਬਿਜਲੀ ਚਮਕਣੇ ਤੇ ਧੂੜ ਭਰੋਚੀ ਅੰਧੀ ਚੱਲਣੇ ਦੀ ਵੀ ਚੇਤਾਵਨੀ ਦਿੱਤੀ ਹੈ। ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਜੇ ਉਹ ਸੋਗੇ ਸਤਰਕ ਰਹਿਣ ਤੇ ਪ੍ਰਸ਼ਾਸਨ ਪਾਸੇ ਆ ਮੌਸਮ ਬਾਰੇ ਦਿੱਤਾ ਗਿਆ ਦੇ ਪਰਾਮਰਸ਼ ਦੀ ਪਾਲਮਾ ਕਰਨ।
0: ਅਖੀਰ 'ਚ ਖਾਸ ਖਬਰਾਂ ਇੱਕ ਵਾਰੀ ਪਰਤੀ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਬਾਂਡੀਪੋਰਾ 'ਚ ਇੱਕ ਸਮੀਖਿਆ ਬੈਠਕ ਲਈ ਹੈ, ਵਿਕਾਸ ਕੰਮੇ ਤੇ ਸਾਰਵਜਨਿਕ ਸੇਵਾਵਾਂ 'ਚ ਹਾਸਲ ਪ੍ਰਗਤੀ ਦਾ ਆਕਲਨ ਕੀਤਾ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੋਰੇ ਗੁਰਦਾਸਪੁਰ ਤੇ ਬਟਾਲਾ ਦੇ ਰਾਹੀਂ ਨਵੇਂ ਰੂਟ ਪਰ ਅੰਮ੍ਰਿਤਸਰ ਕਟਰਾ ਵੰਦੇ ਭਾਰਤ ਟ੍ਰੇਨ ਦੀ ਝੰਡੀ ਦੱਸੀ ਰਵਾਨਾ ਕੀਤਾ। ਵਾਈਟ ਨਾਈਟ ਕੋਰ ਦੇ GOC ਲੈਫਟੀਨੈਂਟ ਜਨਰਲ PK ਮਿਸ਼ਰਾ ਹੋਰੇ ਕਬਜ਼ਾ ਰੇਖਾ ਕਸ਼ ਨੌਸ਼ਹਿਰਾ ਸੈਕਟਰ 'ਚ ਬਲੇ ਦੀਆਂ ਕਾਰਵਾਈਆਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿੱਤਾ। ਜਨਜਾਤੀ ਮਾਮਲੇ ਸਬੰਧੀ ਵਿਭਾਗ ਨੇ ਪੀਰ ਪੰਚਾਲ ਦੀਆਂ ਉੱਚੀਆਂ ਧਾਰੇ ਪਰ ਮਾਊਂਟੇਨਰਿੰਗ ਤੇ ਸਾਫ਼ ਸਫਾਈ ਅਭਿਆਨ ਆਰੰਭਿਆ ਹੈ ਤੇ ਮੌਸਮ ਵਿਭਾਗ ਨੇ ਅੱਜ ਜੰਮੂ ਕਸ਼ਮੀਰ 'ਚ ਕਈ ਥਾਰੇ ਪਰ ਮੌਸਮ ਬਦਲੋਖੜਾ ਰਹਾਉਣੇ ਬਰਖਾ ਗਰਜ ਚਮਕ ਤੇ ਅੰਧੀ ਝੱਖੜ ਝੁਲਨੇ ਦੀ ਭਵਿੱਖਬਾਣੀ ਕੀਤੀ ਹੈ। ਇਹਦੇ ਕੰਨੇ ਗਏ ਖਬਰਾਂ ਦਾ ਬੁਲੇਟਿਨ ਸਮਾਪਤ ਹੋਇਆ।
6: ਆਓ ਕਰਚੇ ਗੱਲ ਗੁਆਂਢੀਆਂ ਦੀ। ਜਿਸ ਮੁਲਕਾਂ 'ਚ ਆਮ ਆਦਮੀ ਕੀ ਦਊਂ ਡੰਗੇ ਦੀ ਰੋਟੀ ਹੈ ਸੁੰਨੇ ਦੇ ਭਾਅ ਥੁਆ ਕਰਦੀ ਹੋਵੇ ਤਾਂ ਫਿਰ ਲੋਕਾਂ ਦਾ ਰੋ ਰੋਸਾ ਹੋਣਾ ਲਾਜ਼ਮੀ ਹੋ ਜਾਂਦਾ ਹੈ ਤੇ ਰੋ ਰੋਸਾ ਜਤਾਉਣੇ ਪਰ ਵੀ ਜੇਕਰ ਕੋਈ ਜਨਤਾ ਦੀ ਨਹੀਂ ਸੁਣਾ ਤਾਂ ਫਿਰ ਉਹਦੇ ਅੰਦੋਲਨ 'ਚ ਤਬਦੀਲ ਹੋਣੇ 'ਚ ਮਤਾ ਚਿਰ ਨਹੀਂ ਲੱਗਦਾ ਤੇ ਅੱਕੀ ਪੱਕੀ ਦੀ ਜਨਤਾ ਉਸ ਮੁਲਕ ਦੀ ਸਰਕਾਰ ਦੀ ਪੁੱਟੀ ਸੁੱਟਣ ਲਈ ਤਿਆਰ ਹੋ ਜਾਂਦੀ ਹੈ। पाकिस्तान दे अत्याचारें दा नमूना छड़ा मकबूजा जम्मू कश्मीर च गै नेईं ओदे अपने इलाके